गजम वन मंगा अन ऑफिशियल व्हीकल चा ऑफिस ऑफ असिस्टेंट कमिश्नर लीरो मोबा चेला वेस्ट सियांग मई फ्लैग ऑफ गन हमा गायव डॉक्टर जुम्री रोमिन ग्रेटिट्यूड नई तई मई वा नई हुम चुम सासना सी लैंग मई मोबिलिटी सॉन्ग लैंग नई Mobility khansam administrative outreach mai ti au khanda nu na nia ti liro moba circle mai nei si lo khai ma nam ho Central Board of Secondary Education wan manga nei designated post result activities portal cha re evolution khansam verification mu pi nei sip song tan tulik che nei ลูกวันตาริกลึงนืนเนี่ยไหมที่เฮ็ดกู้กันมากายออังเก้าขั้นสมจะหั่งมาไหนเกาข้ามตึกไข่ในน้ำหอมาไหนโอ้ยข้ามไหมนางจันวะมันจีเอ็นปาร์ตี้ไหมฮันไหนทอมที่ขา

0: ਇੰਨੀ ਚਿੱਟੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸ ਨੂੰ?
1: ਟਮਲਿਆ
0: ਉਹ ਇੱਕੋ ਗੱਲ ਹੈ ਕਵਿਤਾ, ਤੇਰੀ ਨੂੰ ਹੈ।
2: ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਤਾਂ ਤੇਰੀ ਸੋਹਣੀ ਹੈ।
1: ਰਾਜੀ ਇਹਨੂੰ ਮਿਲ ਸਾਡੇ ਕ੍ਰਿਸ਼ੀ ਲਵਰ ਅਨਿਆਏ
2: ਅਨਿਆਏ ਵੀ ਕੋਈ ਨਾ ਹੋਇਆ।